ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਅੱਜ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਮੈਂ ਰਵਿੰਦਰ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਤੁਸੀਂ ਸੁਣੋਗੇ ਵਾਰਤਾ ਤਤਕਾਲੀ ਸਮਾਜ 'ਚ ਬਜ਼ੁਰਗਾਂ ਦੀ ਭੂਮਿਕਾ। ਵਾਰਤਾਕਾਰ ਹੋਣਗੇ ਰਜਿੰਦਰ ਸਿੰਘ ਟੋਂਕ। ਇਸ ਤੋਂ ਇਲਾਵਾ ਅਸੀਂ ਤੁਹਾਨੂੰ ਸੁਣਵਾਵਾਂਗੇ ਕੁਝ ਲੋਕ ਗੀਤ। ਸਰੋਤਿਓ, ਅੱਜ ਇੰਟਰਨੈਸ਼ਨਲ ਡੇ ਆਫ ਓਲਡਰ ਪਰਸਨਸ ਯਾਨੀ ਅੰਤਰਰਾਸ਼ਟਰੀ ਬਜ਼ੁਰਗ ਦਿਵਸ ਏ। ਹਰ ਸਾਲ 1 ਅਕਤੂਬਰ ਨੂੰ ਪੂਰੀ ਦੁਨੀਆ ਵਿੱਚ ਅੰਤਰਰਾਸ਼ਟਰੀ ਬਜ਼ੁਰਗ ਦਿਵਸ ਵਜੋਂ ਮਨਾਇਆ ਜਾਂਦਾ ਹੈ। ਸੰਯੁਕਤ ਰਾਸ਼ਟਰ ਨੇ 14 ਦਸੰਬਰ 1990 ਨੂੰ ਇਸ ਦਿਨ ਨੂੰ ਮਨਾਉਣ ਦਾ ਮਤਾ ਪਾਸ ਕੀਤਾ ਸੀ। ਇਸ ਦਿਨ ਨੂੰ ਮਨਾਉਣ ਦਾ ਮੁੱਖ ਉਦੇਸ਼ ਸਮਾਜ ਵਿੱਚ ਬਜ਼ੁਰਗਾਂ ਦੇ ਯੋਗਦਾਨ ਦਾ ਸਤਿਕਾਰ ਕਰਨਾ, ਉਹਨਾਂ ਦੀਆਂ ਲੋੜਾਂ ਪ੍ਰਤੀ ਜਾਗਰੂਕਤਾ ਫੈਲਾਉਣਾ

ਅਤੇ ਉਹਨਾਂ ਨਾਲ ਹੁੰਦੇ ਬੁਰੇ ਵਿਵਹਾਰ ਨੂੰ ਖਤਮ ਕਰਨਾ ਹੈ। ਸਾਡੇ ਸਮਾਜ ਵਿੱਚ ਬਜ਼ੁਰਗ ਗਿਆਨ, ਤਜਰਬੇ ਅਤੇ ਸੰਸਕਾਰਾਂ ਦਾ ਖਜ਼ਾਨਾ ਹੁੰਦੇ ਨੇ। ਉਹਨਾਂ ਨੇ ਆਪਣੀ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਆਪਣੇ ਪਰਿਵਾਰ ਅਤੇ ਸਮਾਜ ਦੇ ਭਲੇ ਲਈ ਸਮਰਪਿਤ ਕੀਤਾ ਹੁੰਦਾ ਹੈ। ਸਾਡੇ ਬਜ਼ੁਰਗ ਉਸ ਵੱਡੇ ਬੋਹੜ ਦੇ ਦਰਖਤ ਵਾਂਗ ਨੇ ਜੋ ਪੂਰੇ ਪਰਿਵਾਰ ਨੂੰ ਛਾਂ ਅਤੇ ਸਹਾਰਾ ਦਿੰਦੇ ਨੇ। ਪਰ ਅੱਜ ਕੱਲ ਦੇ ਭੱਜ ਦੌੜ ਵਾਲੇ ਅਤੇ ਆਧੁਨਿਕ ਯੁੱਗ ਵਿੱਚ ਬਜ਼ੁਰਗਾਂ ਨੂੰ

0: ਆਪਣੇ ਘਰਾਂ ਅਤੇ ਸਮਾਜ ਦੇ ਬਜ਼ੁਰਗਾਂ ਦੀ ਦੇਖਭਾਲ ਕਰੀਏ। ਉਹਨਾਂ ਨਾਲ ਸਮੇਂ ਬਿਤਾਉਣਾ, ਉਹਨਾਂ ਦੀਆਂ ਗੱਲਾਂ ਸੁਣਨਾ, ਉਹਨਾਂ ਦੀਆਂ ਸਿਹਤ ਸੰਬੰਧੀ ਲੋੜਾਂ ਦਾ ਧਿਆਨ ਰੱਖਣਾ ਅਤੇ ਉਹਨਾਂ ਨੂੰ ਪਿਆਰ ਤੇ ਇੱਜ਼ਤ ਦੇਣਾ ਸਾਡਾ ਨੈਤਿਕ ਫਰਜ਼ ਏ। ਸਰਕਾਰਾਂ ਅਤੇ ਸਮਾਜਿਕ ਸੰਸਥਾਵਾਂ ਨੂੰ ਵੀ ਬਜ਼ੁਰਗਾਂ ਲਈ ਬਿਹਤਰ ਸਿਹਤ ਸਹੂਲਤਾਂ, ਪੈਨਸ਼ਨ ਯੋਜਨਾਵਾਂ ਅਤੇ ਸੁਰੱਖਿਅਤ ਵਾਤਾਵਰਣ ਯਕੀਨੀ ਬਣਾਉਣਾ ਚਾਹੀਦਾ ਏ। ਅੰਤ ਵਿੱਚ ਸਾਨੂੰ ਇਹ ਗੱਲ ਕਦੇ ਨਹੀਂ ਭੁੱਲਣੀ ਚਾਹੀਦੀ ਕਿ ਬਜ਼ੁਰਗ ਸਾਡੀ ਸ਼ਾਨ ਅਤੇ ਮਾਰਗਦਰਸ਼ਕ ਹੁੰਦੇ ਨੇ। ਉਹਨਾਂ ਦਾ ਆਸ਼ੀਰਵਾਦ ਸਾਡੇ ਜੀਵਨ ਦੀ ਸਭ ਤੋਂ ਵੱਡੀ ਪੂੰਜੀ ਏ। ਆਓ ਇਸ ਅੰਤਰਰਾਸ਼ਟਰੀ ਬਜ਼ੁਰਗ ਦਿਵਸ ਤੇ ਅਸੀਂ ਸਾਰੇ ਇਹ ਪ੍ਰਣ ਲਈਏ ਕਿ ਅਸੀਂ ਆਪਣੇ ਬਜ਼ੁਰਗਾਂ ਦਾ ਹਮੇਸ਼ਾ ਸਤਿਕਾਰ ਕਰਾਂਗੇ, ਉਹਨਾਂ ਨੂੰ ਪਿਆਰ ਦੇਵਾਂਗੇ ਅਤੇ ਉਹਨਾਂ ਦੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਉਣ ਦਾ ਹਰ ਸੰਭਵ ਯਤਨ ਕਰਾਂਗੇ। ਸਰੋਤਿਓ, ਅੱਜ ਦੀ ਵਾਰਤਾ ਵੀ ਐਸੇ ਹੀ ਵਿਸ਼ੇ ਤੇ ਹੈ, ਤਤਕਾਲੀ ਸਮਾਜ 'ਚ ਬਜ਼ੁਰਗਾਂ ਦੀ ਭੂਮਿਕਾ। ਵਾਰਤਾਕਾਰ ਨੇ ਰਜਿੰਦਰ ਸਿੰਘ ਟੋਂਕ। ਆਓ ਸੁਣਦੇ ਹਾਂ ਇਹ ਵਾਰਤਾ।
1: ਬਦਲਦੇ ਹੋਏ ਆਧੁਨਿਕ ਸਮਾਜ ਵਿੱਚ ਬਜ਼ੁਰਗਾਂ ਦੀ ਭੂਮਿਕਾ ਅਤੇ ਦੇਸ਼ ਦੇ ਸੰਦਰਭ ਵਿੱਚ ਉਹਨਾਂ ਦੀ ਅਹਿਮੀਅਤ ਦਾ ਕਿਰਦਾਰ ਬਹੁਤ ਹੀ ਉੱਚਾ ਅਤੇ ਸੁੱਚਾ ਸਥਾਨ ਰੱਖਦਾ ਹੈ। ਅੱਜ ਦਾ ਮਨੁੱਖੀ ਸਮਾਜ ਬਹੁਤ ਹੀ ਤੇਜ਼ੀ ਨਾਲ ਬਦਲ ਰਿਹਾ ਹੈ। ਵਿਗਿਆਨ, ਟੈਕਨੋਲੋਜੀ ਅਤੇ ਪੱਛਮੀ ਸੱਭਿਆਚਾਰ ਦੇ ਕਾਰਨ ਰਹਿਣ ਸਹਿਣ, ਸੋਚਣ ਆਦਿ ਦੇ ਤਰੀਕਿਆਂ ਵਿੱਚ ਬਹੁਤ ਵੱਡਾ ਬਦਲਾਅ ਆਇਆ ਹੈ ਅਤੇ ਇਹ ਬਦਲਾਅ ਦਾ ਸਿਲਸਿਲਾ ਨਿਰੰਤਰ ਅੱਗੇ ਵੀ ਜਾਰੀ ਹੈ। ਇਸ ਦੌੜ ਭੱਜ ਅਤੇ ਆਧੁਨਿਕਤਾ ਵਾਲੇ ਤਤਕਾਲੀਨ ਸਮਾਜ ਅਰਥਾਤ ਮੌਜੂਦਾ ਸਮਾਜ ਵਿੱਚ ਜਿੱਥੇ ਨਵੀਂ ਪੀੜ੍ਹੀ ਅੱਗੇ ਵੱਧ ਰਹੀ ਹੈ, ਉੱਥੇ ਸਾਡੇ ਬਜ਼ੁਰਗਾਂ ਦੀ ਭੂਮਿਕਾ ਹੋਰ ਵੀ ਮਹੱਤਵਪੂਰਨ ਹੋ ਗਈ ਹੈ। ਬਜ਼ੁਰਗ ਕਿਸੇ ਵੀ ਪਰਿਵਾਰ, ਸਮਾਜ ਅਤੇ ਹਰ ਦੇਸ਼ ਦੀਆਂ ਮਜ਼ਬੂਤ ਜੜ੍ਹਾਂ ਹੁੰਦੇ ਹਨ। ਜਿਸ ਤਰ੍ਹਾਂ ਜੜ੍ਹਾਂ ਤੋਂ ਬਿਨਾਂ ਕੋਈ ਵੀ ਰੁੱਖ ਅਰਥਾਤ ਬਨਸਪਤੀ ਹਰੇ ਭਰੇ ਨਹੀਂ ਰਹਿ ਸਕਦੇ, ਉਵੇਂ ਹੀ ਬਜ਼ੁਰਗਾਂ ਦੀ ਛਤਰ ਛਾਇਆ ਤੋਂ ਬਿਨਾਂ ਇੱਕ ਸਿਹਤਮੰਦ ਸਮਾਜ ਦੀ ਕਲਪਨਾ ਕਰਨੀ ਬੜੀ ਔਖੀ ਹੈ। ਬਜ਼ੁਰਗ ਦੇਸ਼ ਦੇ ਅਤੀਤ, ਵਰਤਮਾਨ ਅਤੇ ਭਵਿੱਖ ਵਿਚਕਾਰ ਇੱਕ ਬਹੁਤ ਮਜ਼ਬੂਤ ਕੜੀ ਦਾ ਕੰਮ ਕਰਦੇ ਹਨ। ਚਾਹੇ ਅੱਜ ਦਾ ਸਮਾਜ, ਦੇਸ਼ ਕਿੰਨਾ ਵੀ ਹਾਈਟੈਕ ਕਿਉਂ ਨਾ ਹੋ ਗਿਆ ਹੋਵੇ, ਪਰ ਬਜ਼ੁਰਗਾਂ ਦੀ ਭੂਮਿਕਾ ਨੂੰ ਕਦੇ ਵੀ ਘਟਾ ਕੇ ਨਹੀਂ ਵੇਖਿਆ ਜਾ ਸਕਦਾ। ਬਜ਼ੁਰਗਾਂ ਦੀ ਭੂਮਿਕਾ ਸਾਡੇ ਸਮਾਜ ਲਈ ਕਿਉਂ ਜ਼ਰੂਰੀ ਹੈ? ਬਜ਼ੁਰਗ ਸੰਸਕਾਰਾਂ ਅਤੇ ਨੈਤਿਕ ਕਦਰਾਂ ਕੀਮਤਾਂ ਦੇ ਰੱਖਿਅਕ ਹੁੰਦੇ ਹਨ। ਬਜ਼ੁਰਗ ਬੱਚਿਆਂ ਨੂੰ ਚੰਗੇ ਮੰਦੇ ਦੀ ਪਹਿਚਾਣ ਕਰਾਉਂਦੇ ਹਨ। ਉਹ ਪਰਿਵਾਰ, ਸਮਾਜ ਵਿੱਚ ਪਿਆਰ, ਸਤਿਕਾਰ, ਸਬਰ ਅਤੇ ਸਹਿਣਸ਼ੀਲਤਾ ਵਰਗੇ ਗੁਣ ਭਰਦੇ ਹਨ। ਅੱਜ ਦੇ ਪੱਛਮੀਕਰਨ ਅਤੇ ਭੌਤਿਕਵਾਦੀ ਯੁੱਗ ਵਿੱਚ ਜਿੱਥੇ ਨਵੀਂ ਪੀੜ੍ਹੀ ਆਪਣੀਆਂ ਜੜ੍ਹਾਂ ਨਾਲੋਂ ਟੁੱਟ ਰਹੀ ਹੈ, ਉੱਥੇ ਬਜ਼ੁਰਗ ਹੀ ਇਹਨਾਂ ਸੰਸਕਾਰਾਂ ਅਤੇ ਨੈਤਿਕ ਕਦਰਾਂ ਕੀਮਤਾਂ ਨੂੰ ਜਿਉਂਦਾ ਰੱਖਣ ਵਾਲੇ ਅਸਲ ਰਾਖੇ ਹਨ। ਸਾਡੇ ਬਜ਼ੁਰਗ ਸਾਡੇ ਸਮਾਜ ਦੇ ਸੱਭਿਆਚਾਰ ਅਤੇ ਇਤਿਹਾਸ ਦੇ ਵਾਹਕ ਹੁੰਦੇ ਹਨ। ਸਾਡਾ ਲੋਕ ਵਿਰਸਾ, ਲੋਕ ਬੋਲੀ, ਰੀਤੀ ਰਿਵਾਜ ਅਤੇ ਇਤਿਹਾਸ ਆਦਿ ਬਜ਼ੁਰਗਾਂ ਰਾਹੀਂ ਅਗਲੀ ਪੀੜ੍ਹੀ ਤੱਕ ਪਹੁੰਚਦਾ ਹੈ। ਪੰਜਾਬੀ ਅਤੇ ਗੈਰ ਪੰਜਾਬੀ ਸਮਾਜ ਵਿੱਚ ਦਾਦਾ ਦਾਦੀ, ਨਾਨਾ ਨਾਨੀ ਬੱਚਿਆਂ ਨੂੰ ਸੱਭਿਆਚਾਰ, ਰੀਤੀ ਰਿਵਾਜ, ਲੋਕ ਕਹਾਣੀਆਂ, ਲੋਕ ਬਾਤਾਂ, ਲੋਕ ਗਾਥਾਵਾਂ ਅਤੇ ਆਪਣੇ ਤਜਰਬਿਆਂ ਰਾਹੀਂ ਇਮਾਨਦਾਰੀ, ਸਾਂਝੀਵਾਲਤਾ ਅਤੇ ਹਮਦਰਦੀ ਵਰਗੇ ਗੁਣ ਸਿਖਾਉਂਦੇ ਹਨ। ਬਜ਼ੁਰਗਾਂ ਦੇ ਇਹਨਾਂ ਹੀ ਤਜਰਬਿਆਂ ਦੇ ਸਦਕਾ ਬੱਚਿਆਂ ਵਿੱਚ ਬਹੁਤ ਵੱਡਾ ਮਾਨਸਿਕ ਵਿਕਾਸ ਹੁੰਦਾ ਹੈ। ਬਜ਼ੁਰਗ ਤਜਰਬੇ ਦਾ ਖਜ਼ਾਨਾ ਅਤੇ ਮਾਰਗਦਰਸ਼ਕ ਹੁੰਦੇ ਹਨ। ਬਜ਼ੁਰਗਾਂ ਕੋਲ ਜ਼ਿੰਦਗੀ ਦਾ ਲੰਬਾ ਤਜਰਬਾ ਹੁੰਦਾ ਹੈ। ਉਹਨਾਂ ਨੇ ਜ਼ਿੰਦਗੀ ਦੇ ਕਈ ਉਤਾਰ ਚੜ੍ਹਾਅ, ਸਮਾਜਿਕ ਤਬਦੀਲੀਆਂ ਅਤੇ ਸੰਕਟ ਦੇਖੇ ਹੁੰਦੇ ਹਨ। ਜਦੋਂ ਪਰਿਵਾਰ, ਸਮਾਜ ਅਤੇ ਦੇਸ਼ ਕਿਸੇ ਮੁਸ਼ਕਲ ਦੌਰ ਵਿੱਚ ਗੁਜ਼ਰਦਾ ਹੈ ਤਾਂ ਬਜ਼ੁਰਗਾਂ ਦਾ ਮਾਰਗਦਰਸ਼ਨ ਇੱਕ ਚਾਨਣ ਮੁਨਾਰੇ ਵਜੋਂ ਕੰਮ ਕਰਦਾ ਹੈ। ਉਹਨਾਂ ਦੇ ਫੈਸਲੇ ਲੈਣ ਦੀ ਸਮਰੱਥਾ ਨੌਜਵਾਨ ਪੀੜ੍ਹੀ ਨੂੰ ਕਾਹਲ ਵਿੱਚ ਗਲਤੀਆਂ ਕਰਨ ਤੋਂ ਬਚਾਉਂਦਾ ਹੈ। ਪਰਿਵਾਰਕ ਸੰਤੁਲਨ ਅਤੇ ਪਰਿਵਾਰਕ ਸਥਿਰਤਾ ਨੂੰ ਬਰਕਰਾਰ ਰੱਖਣ ਵਿੱਚ ਬਜ਼ੁਰਗਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਉਹ ਘਰ ਵਿੱਚ ਇੱਕ ਸੁਰੱਖਿਅਤ ਮਾਹੌਲ ਸਿਰਜਦੇ ਹਨ। ਅੱਜ ਦੇ ਸਮੇਂ ਵਿੱਚ ਜ਼ਿਆਦਾਤਰ ਮਾਤਾ ਪਿਤਾ ਨੌਕਰੀ ਪੇਸ਼ਾ ਹਨ। ਬਜ਼ੁਰਗ ਪਰਿਵਾਰ ਨੂੰ ਸੰਭਾਲਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਹ ਘਰ ਵਿੱਚ ਪੋਤੇ ਪੋਤੀਆਂ ਦੀ ਦੇਖਭਾਲ ਕਰਦੇ ਹਨ। ਬਜ਼ੁਰਗਾਂ ਦੀ ਛਤਰ ਛਾਇਆ ਹੇਠ ਪਲਣ ਵਾਲੇ ਬੱਚੇ ਮਾਨਸਿਕ ਤੌਰ 'ਤੇ ਵਧੇਰੇ ਸੁਰੱਖਿਅਤ ਅਤੇ ਸੰਸਕਾਰੀ ਹੁੰਦੇ ਹਨ। ਉਹ ਪਰਿਵਾਰ ਨੂੰ ਆਪਸੀ ਕਲੇਸ਼ ਤੋਂ ਬਚਾ ਕੇ ਇੱਕਜੁੱਟ ਰੱਖਣ ਵਿੱਚ ਮਦਦ ਕਰਦੇ ਹਨ। ਸਮਾਜ ਅਤੇ ਦੇਸ਼ ਦੇ ਵਿਕਾਸ ਅਤੇ ਸਥਿਰਤਾ ਵਿੱਚ ਬਜ਼ੁਰਗਾਂ ਦਾ ਯੋਗਦਾਨ ਲਾਮਿਸਾਲ ਹੁੰਦਾ ਹੈ। ਰਾਸ਼ਟਰ ਦੇ ਨਿਰਮਾਣ ਵਿੱਚ ਬਜ਼ੁਰਗਾਂ ਦਾ ਯੋਗਦਾਨ ਬਹੁਤ ਵੱਡੀ ਅਹਿਮੀਅਤ ਰੱਖਦਾ ਹੈ। ਬਜ਼ੁਰਗਾਂ ਨੇ ਆਪਣੀ ਜਵਾਨੀ ਵਿੱਚ ਦੇਸ਼ ਦੀ ਆਰਥਿਕਤਾ, ਸਿੱਖਿਆ, ਖੇਤੀਬਾੜੀ, ਸੁਰੱਖਿਆ ਆਦਿ ਵਿੱਚ ਖੂਨ ਪਸੀਨਾ ਵਹਾਇਆ ਹੁੰਦਾ ਹੈ।

0: ਦੇਸ਼ ਦਾ ਮੌਜੂਦਾ ਢਾਂਚਾ ਇਹਨਾਂ ਬਜ਼ੁਰਗਾਂ ਦੀ ਹੀ ਦੇਣ ਹੈ। ਸਮਾਜ ਵਿੱਚ ਲੜਾਈ ਝਗੜਿਆਂ ਨੂੰ ਸੁਲਝਾਉਣ ਲਈ ਪੰਚ, ਸਰਪੰਚ ਜਾਂ ਸਿਆਣੇ ਆਗੂ ਵਜੋਂ ਇਹ ਬਜ਼ੁਰਗ ਬਹੁਤ ਹੀ ਅਹਿਮ ਭੂਮਿਕਾ ਨਿਭਾਉਂਦੇ ਹਨ, ਜਿਸ ਦੇ ਸਦਕਾ ਇਹ ਪੁਲਿਸ ਅਤੇ ਅਦਾਲਤਾਂ ਦੀ ਖੱਜਲ ਖੁਆਰੀ ਤੋਂ ਬਚਾਉਂਦੇ ਹਨ, ਜਿਸ ਨਾਲ ਪੈਸਾ, ਸਮਾਂ ਆਦਿ ਵੀ ਬਚਦਾ ਹੈ। ਬਜ਼ੁਰਗ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਅਤੇ ਗਲਤ ਰਾਹਾਂ 'ਤੇ ਜਾਣ ਤੋਂ ਰੋਕਣ ਲਈ ਪ੍ਰੇਰਿਤ ਕਰਦੇ ਹਨ। ਸਾਡੇ ਬਜ਼ੁਰਗ ਇੱਕ ਸੱਚੇ ਸਿਪਾਹੀ ਵਾਂਗੂ ਨੌਜਵਾਨਾਂ ਅਤੇ ਬੱਚਿਆਂ ਲਈ ਸਹੀ ਮਾਰਗਦਰਸ਼ਕ ਵਜੋਂ ਨਿਸ਼ਕਾਮ ਸੇਵਾ ਨਿਭਾਉਂਦੇ ਹਨ। ਰਾਜਨੀਤੀ, ਵਿਗਿਆਨ, ਸਾਹਿਤ, ਪ੍ਰਸ਼ਾਸਨ ਆਦਿ ਜਿਹੇ ਖੇਤਰਾਂ ਵਿੱਚੋਂ ਸੇਵਾ ਮੁਕਤ ਬਜ਼ੁਰਗ ਦੇਸ਼ ਦੀਆਂ ਸਰਕਾਰਾਂ ਅਤੇ ਸੰਸਥਾਵਾਂ ਨੂੰ ਨੀਤੀਆਂ ਬਣਾਉਣ ਵਿੱਚ ਆਪਣੀ ਕੀਮਤੀ ਸਲਾਹ ਦਿੰਦੇ ਹਨ। ਸਮਾਜ ਸੇਵੀ ਸੰਸਥਾਵਾਂ, ਪੰਚਾਇਤਾਂ, ਰਾਜਨੀਤੀ ਆਦਿ ਵਿੱਚ ਸਰਗਰਮ ਹੁੰਦੇ ਹਨ। ਇਹਨਾਂ ਦਾ ਦ੍ਰਿਸ਼ਟੀਕੋਣ ਸਮਾਜਿਕ ਵਿਵਾਦਾਂ ਨੂੰ ਸੁਲਝਾਉਣ ਵਿੱਚ ਮਦਦਗਾਰ ਹੁੰਦਾ ਹੈ। ਉਹ ਚੋਣਾਂ ਦੌਰਾਨ ਸਹੀ ਲੀਡਰਸ਼ਿਪ ਦੀ ਚੋਣ ਲਈ ਨੌਜਵਾਨਾਂ ਨੂੰ ਜਾਗਰੂਕ ਕਰਦੇ ਹਨ। ਆਧੁਨਿਕ ਜੀਵਨ ਵਿੱਚ ਤਣਾਅ, ਕੰਮਕਾਜਾਂ ਦੇ ਰੁਝੇਵੇਂ ਅਤੇ ਰਿਸ਼ਤਿਆਂ ਵਿੱਚ ਵਖਰੇਵਾਂ ਆਮ ਹੋ ਚੁੱਕਿਆ ਹੈ। ਜਦੋਂ ਨੌਜਵਾਨ ਜੋੜੇ ਕਿਸੇ ਵੀ ਕਿਸਮ ਦੇ ਮਾਨਸਿਕ ਤਣਾਅ, ਕੰਮ ਦਾ ਦਬਾਅ ਜਾਂ ਪਰਿਵਾਰਿਕ ਝਗੜਿਆਂ ਤੋਂ ਗੁਜ਼ਰਦੇ ਹਨ ਤਾਂ ਬਜ਼ੁਰਗਾਂ ਦਾ ਹੌਸਲਾ ਅਤੇ ਨਿਰਪੱਖ ਨਜ਼ਰੀਆ ਪਰਿਵਾਰਾਂ ਨੂੰ ਟੁੱਟਣ ਤੋਂ ਬਚਾਉਂਦਾ ਹੈ। ਇਹ ਪਰਿਵਾਰ ਦੇ ਸੰਕਟ ਮੋਚਨ ਦੇ ਰੂਪ ਵਿੱਚ ਵੀ ਕੰਮ ਕਰਦੇ ਹਨ। ਦਾਦਾ ਦਾਦੀ, ਨਾਨਾ ਨਾਨੀ ਨਾਲ ਘਰ ਵਿੱਚ ਰਹਿ ਰਹੇ ਬੱਚਿਆਂ ਨੂੰ ਇਕੱਲਾਪਣ ਮਹਿਸੂਸ ਨਹੀਂ ਹੋਣ ਦਿੰਦੇ। ਬਜ਼ੁਰਗ ਡੇ ਕੇਅਰ ਜਾਂ ਕਰੈਚ ਤੋਂ ਕਿਤੇ ਵੀ ਬਿਹਤਰ ਅਤੇ ਮਮਤਾਮਈ ਪਰਵਰਿਸ਼ ਕਰਦੇ ਹਨ। ਗਰੀਬ ਬੱਚਿਆਂ ਨੂੰ ਸੇਵਾ ਮੁਕਤ ਹੋਏ ਬਜ਼ੁਰਗ ਮੁਫ਼ਤ ਪੜ੍ਹਾਉਂਦੇ ਹਨ ਅਤੇ ਉਹਨਾਂ ਨੂੰ ਕਾਪੀਆਂ, ਕਿਤਾਬਾਂ ਵੀ ਪ੍ਰਦਾਨ ਕਰਦੇ ਹਨ। ਪਾਰਕਾਂ ਦੀ ਸਾਂਭ ਸੰਭਾਲ ਵਿੱਚ ਵੀ ਆਪਣਾ ਅਹਿਮ ਯੋਗਦਾਨ ਦਿੰਦੇ ਹਨ। ਤਤਕਾਲੀਨ ਸਮਾਜ ਵਿੱਚ ਭਾਵੇਂ ਬਜ਼ੁਰਗਾਂ ਦਾ ਨਿਸ਼ਕਾਮ ਯੋਗਦਾਨ ਅਤੇ ਭੂਮਿਕਾ ਬੇਮਿਸਾਲ ਹੈ, ਪਰ ਅੱਜ ਦੇ ਸਮਾਜ ਵਿੱਚ ਬਜ਼ੁਰਗ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਸਭ ਤੋਂ ਵੱਡਾ ਕਾਰਨ ਇਹ ਹੈ ਕਿ ਸੰਯੁਕਤ ਪਰਿਵਾਰ ਅਰਥਾਤ ਸਾਂਝੇ ਪਰਿਵਾਰਾਂ ਦਾ ਟੁੱਟਣਾ ਅਤੇ ਛੋਟੇ ਪਰਿਵਾਰਾਂ ਦਾ ਵਧਣਾ ਬਜ਼ੁਰਗਾਂ ਨੂੰ ਇਕੱਲਤਾ ਵੱਲ ਧੱਕ ਰਿਹਾ ਹੈ। ਬਜ਼ੁਰਗ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦੇ ਹਨ। ਅੱਜ ਦੇ ਦੌਰ ਵਿੱਚ ਬਜ਼ੁਰਗਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ, ਪਰ ਦੂਜੇ ਪਾਸੇ ਬਿਰਧ ਆਸ਼ਰਮਾਂ ਦੀ ਗਿਣਤੀ ਵਿੱਚ ਵਾਧਾ ਸਾਡੇ ਸਮਾਜ ਲਈ ਇੱਕ ਚਿੰਤਾ ਅਤੇ ਸ਼ਰਮਨਾਕ ਵਿਸ਼ਾ ਹੈ। ਆਰਥਿਕ ਅਤੇ ਸਿਹਤ ਸਮੱਸਿਆਵਾਂ ਦੇ ਕਾਰਨ ਬਜ਼ੁਰਗ ਆਪਣੇ ਆਪ ਨੂੰ ਇਕੱਲਾ ਖੜ੍ਹਾ ਵੇਖਦੇ ਹਨ। ਬੁਢਾਪੇ ਵਿੱਚ ਬਿਮਾਰੀਆਂ ਅਤੇ ਆਰਥਿਕ ਨਿਰਭਰਤਾ ਦੇ ਕਾਰਨ ਬੇਵੱਸ ਅਤੇ ਅਸਹਾਈ ਮਹਿਸੂਸ ਕਰਦੇ ਹਨ। ਅੱਜ ਦੀ ਪੀੜ੍ਹੀ ਟੈਕਨੋਲੋਜੀ ਦੇ ਕਾਰਨ ਬਜ਼ੁਰਗਾਂ ਦੇ ਗਿਆਨ ਅਤੇ ਤਜਰਬੇ ਨੂੰ ਨਜ਼ਰਅੰਦਾਜ਼ ਕਰ ਦਿੰਦੀ ਹੈ, ਜਿਸ ਦੇ ਕਾਰਨ ਬਜ਼ੁਰਗ ਸਤਿਕਾਰ ਦੀ ਘਾਟ ਮਹਿਸੂਸ ਕਰਦੇ ਹਨ। ਨਿਸ਼ਕਰਸ਼ ਵਜੋਂ ਕਿਹਾ ਜਾ ਸਕਦਾ ਹੈ ਕਿ ਬਜ਼ੁਰਗ ਸਾਡੇ ਪਰਿਵਾਰ, ਸਮਾਜ ਅਤੇ ਦੇਸ਼ ਲਈ ਅਨਮੋਲ ਯੋਗਦਾਨ ਪਾਉਂਦੇ ਹਨ। ਬਜ਼ੁਰਗਾਂ ਦੇ ਇਸ ਬਲੀਦਾਨ ਰੂਪੀ ਯੋਗਦਾਨ ਨੂੰ ਦੇਖਦੇ ਹੋਏ ਸਾਡਾ ਅਤੇ ਸਾਡੇ ਸਮਾਜ ਦਾ ਇਹ ਫਰਜ਼ ਬਣ ਜਾਂਦਾ ਹੈ ਕਿ ਬਜ਼ੁਰਗਾਂ ਨੂੰ ਨਾ ਸਿਰਫ ਪੈਸਾ ਜਾਂ ਸਹੂਲਤਾਂ ਹੀ ਨਹੀਂ ਸਗੋਂ ਆਪਣਾ ਸਮਾਂ ਅਤੇ ਪਿਆਰ ਵੀ ਦੇਣਾ ਚਾਹੀਦਾ ਹੈ। ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ। ਸਰਕਾਰਾਂ ਨੂੰ ਬਜ਼ੁਰਗਾਂ ਲਈ ਬਿਹਤਰ ਸਿਹਤ ਸਹੂਲਤਾਂ, ਪੈਨਸ਼ਨ ਯੋਜਨਾਵਾਂ ਅਤੇ ਸੁਰੱਖਿਆ ਆਦਿ ਦੇ ਪੁਖਤਾ ਇੰਤਜ਼ਾਮ ਕਰਨੇ ਚਾਹੀਦੇ ਹਨ ਤਾਂ ਕਿ ਬਜ਼ੁਰਗ ਆਦਰ, ਸਤਿਕਾਰ ਅਤੇ ਚਿੰਤਾ ਰਹਿਤ ਵਾਲੀ ਇੱਕ ਬਿਹਤਰ ਜ਼ਿੰਦਗੀ ਜੀ ਸਕਣ। ਬਜ਼ੁਰਗ ਸਮਾਜ ਉੱਤੇ ਬੋਝ ਨਹੀਂ ਹੁੰਦੇ, ਬਲਕਿ ਸਾਡੀ ਸਭ ਤੋਂ ਵੱਡੀ ਅਨਮੋਲ ਪੂੰਜੀ ਹਨ। ਬਜ਼ੁਰਗਾਂ ਨੂੰ ਹਾਸੀਏ 'ਤੇ ਨਾ ਧੱਕਿਆ ਜਾਵੇ। ਤਤਕਾਲੀਨ ਸਮਾਜ ਦੇ ਨੌਜਵਾਨਾਂ ਨੂੰ ਇਹ ਸਮਝਣਾ ਹੋਵੇਗਾ, ਅੱਜ ਜੋ ਬਜ਼ੁਰਗ ਹਨ ਕੱਲ੍ਹ ਨੂੰ ਉਹਨਾਂ ਨੂੰ ਵੀ ਉਸੇ ਮੁਕਾਮ 'ਤੇ ਪਹੁੰਚਣਾ ਹੈ। ਅੱਜ ਜੋ ਨੌਜਵਾਨ ਅਤੇ ਬੱਚੇ ਇਸ ਸੁਤੰਤਰ ਅਤੇ ਵਿਕਸਿਤ ਦੇਸ਼ ਦਾ ਆਨੰਦ ਮਾਣ ਰਹੇ ਹਨ, ਇਹ ਇਹਨਾਂ ਹੀ ਬਜ਼ੁਰਗਾਂ ਦੀ ਮਿਹਨਤ ਦਾ ਨਤੀਜਾ ਹੈ। ਬਜ਼ੁਰਗਾਂ ਦੇ ਤਜਰਬਿਆਂ ਅਤੇ ਗਿਆਨ ਤੋਂ ਸਿੱਖਣਾ ਹੀ ਦੇਸ਼ ਅਤੇ ਸਮਾਜ ਦੀ ਅਸਲੀ ਤਰੱਕੀ ਹੈ। ਇਹਨਾਂ ਸਭ ਕੁਝ ਮੁੱਖ ਰੱਖਦੇ ਹੋਏ ਤਤਕਾਲੀਨ ਸਮਾਜ ਦੀ ਨੌਜਵਾਨ ਪੀੜ੍ਹੀ ਅਤੇ ਬੱਚਿਆਂ ਦਾ ਇਹ ਫਰਜ਼ ਬਣ ਜਾਂਦਾ ਹੈ ਕਿ ਬਜ਼ੁਰਗਾਂ ਦਾ ਸਤਿਕਾਰ ਕਰਨਾ ਅਤੇ ਉਹਨਾਂ ਦੀ ਭੂਮਿਕਾ ਨੂੰ ਸਵੀਕਾਰ ਕਰਨਾ ਹੀ ਇੱਕ ਸਿਹਤਮੰਦ ਅਤੇ ਪ੍ਰਗਤੀਸ਼ੀਲ ਦੇਸ਼ ਅਤੇ ਸਮਾਜ ਦੀ ਅਸਲ ਪਹਿਚਾਣ ਹੈ।
1: ਹੁਣੇ ਅਸੀਂ ਰਜਿੰਦਰ ਸਿੰਘ ਟੋਂਕ ਤੋਂ ਵਾਰਤਾ ਸੁਣ ਰਹੇ ਸੀ, ਤਤਕਾਲੀ ਸਮਾਜ 'ਚ ਬਜ਼ੁਰਗਾਂ ਦੀ ਭੂਮਿਕਾ। ਸਰੋਤਿਓ, ਅੱਜ ਰਾਈਜ਼ਿੰਗ ਡੇ ਆਫ ਮਿਲਟਰੀ ਨਰਸਿੰਗ ਸਰਵਿਸਿਜ਼ ਯਾਨੀ ਮਿਲਟਰੀ ਨਰਸਿੰਗ ਸਰਵਿਸ ਦਾ ਸਥਾਪਨਾ ਦਿਵਸ ਵੀ ਏ। ਭਾਰਤੀ ਹਥਿਆਰਬੰਦ ਸੇਨਾਵਾਂ ਵਿੱਚ ਨਰਸਿੰਗ ਅਧਿਕਾਰੀਆਂ ਦੇ ਯੋਗਦਾਨ, ਸਮਰਪਣ ਅਤੇ ਨਿਸ਼ਕਾਮ ਸੇਵਾ ਨੂੰ ਸਨਮਾਨਿਤ ਕਰਨ ਲਈ ਹਰ ਸਾਲ 1 ਅਕਤੂਬਰ ਨੂੰ ਮਿਲਟਰੀ ਨਰਸਿੰਗ

ਸਰਵਿਸ ਦਾ ਸਥਾਪਨਾ ਦਿਵਸ ਮਨਾਇਆ ਜਾਂਦਾ ਹੈ। ਮਿਲਟਰੀ ਨਰਸਿੰਗ ਸਰਵਿਸ ਦਾ ਇਤਿਹਾਸ ਬਹੁਤ ਗੌਰਵਸ਼ਾਲੀ ਹੈ। ਇਸ ਦੀ ਸ਼ੁਰੂਆਤ ਬ੍ਰਿਟਿਸ਼ ਰਾਜ ਦੌਰਾਨ 28 ਮਾਰਚ 1988 ਨੂੰ ਹੋਇਆ ਸੀ, ਜਦੋਂ ਪਹਿਲੀ ਵਾਰ ਬ੍ਰਿਟਿਸ਼ ਆਰਮੀ ਨਰਸਾਂ ਦਾ ਇੱਕ ਜਥਾ ਭਾਰਤ ਆਇਆ ਸੀ। ਹਾਲਾਂਕਿ 1 ਅਕਤੂਬਰ 1926 ਨੂੰ ਭਾਰਤੀ ਫੌਜ ਲਈ ਇੱਕ ਸਥਾਈ ਨਰਸਿੰਗ ਸੇਵਾ ਵਜੋਂ ਇਸ ਦੀ ਰਸਮੀ ਸਥਾਪਨਾ ਕੀਤੀ ਗਈ ਸੀ, ਜਿਸ ਕਰਕੇ 1 ਅਕਤੂਬਰ ਨੂੰ ਇਸ ਦਾ ਸਥਾਪਨਾ ਦਿਵਸ ਮਨਾਇਆ ਜਾਂਦਾ ਹੈ। ਮਿਲਟਰੀ ਨਰਸਿੰਗ ਸਰਵਿਸ ਭਾਰਤੀ ਫੌਜ, ਨੌਸੈਨਾ ਅਤੇ ਵਾਯੂ ਸੈਨਾ ਦੇ ਹਸਪਤਾਲਾਂ ਵਿੱਚ ਬਿਮਾਰ ਅਤੇ ਜ਼ਖਮੀ ਜਵਾਨਾਂ ਦੀ ਦੇਖਭਾਲ ਕਰਦੇ ਨੇ, ਚਾਹੇ ਯੁੱਧ ਦਾ ਸਮਾਂ ਹੋਵੇ ਜਾਂ ਸ਼ਾਂਤੀ ਦਾ। ਔਖੇ ਭੂਗੋਲਿਕ ਇਲਾਕਿਆਂ, ਸਰਹੱਦਾਂ ਅਤੇ ਆਫ਼ਤਾਂ ਦੇ ਸਮੇਂ MNS ਅਧਿਕਾਰੀ ਦਿਨ ਰਾਤ ਫੌਜੀਆਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਸਿਹਤ ਸੰਭਾਲ ਵਿੱਚ ਡਟੇ ਰਹਿੰਦੇ ਨੇ। ਇਹਨਾਂ ਦਾ ਮੂਲ ਮੰਤਰ ਸਰਵਿਸ ਵਿਦ ਸਮਾਈਲ ਯਾਨੀ ਮੁਸਕਾਨ ਨਾਲ ਸੇਵਾ ਕਰਨਾ ਹੈ। ਇਸ ਦਿਨ ਮਿਲਟਰੀ ਹਸਪਤਾਲਾਂ ਅਤੇ ਕਮਾਂਡ ਸੈਂਟਰਾਂ ਵਿੱਚ ਵੱਖ ਵੱਖ ਸਮਾਰੋਹ, ਖੂਨਦਾਨ ਕੈਂਪ ਅਤੇ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਨੇ। ਇਸ ਦਿਨ ਉਹਨਾਂ ਮਹਿਲਾ ਨਰਸਿੰਗ ਅਧਿਕਾਰੀਆਂ ਦੀ ਸ਼ਹਾਦਤ ਅਤੇ ਮਿਹਨਤ ਨੂੰ ਯਾਦ ਕਰਨ ਦਾ ਮੌਕਾ ਦਿੰਦਾ ਹੈ, ਜਿਨ੍ਹਾਂ ਨੇ ਮੁਸ਼ਕਲ ਤੋਂ ਮੁਸ਼ਕਲ ਹਾਲਾਤਾਂ ਵਿੱਚ ਮਾਨਵਤਾ ਦੀ ਸੇਵਾ ਕੀਤੀ। ਸੰਖੇਪ ਵਿੱਚ, ਮਿਲਟਰੀ ਨਰਸਿੰਗ ਸਰਵਿਸ ਸਾਡੇ ਦੇਸ਼ ਦੇ ਰੱਖਿਅਕਾਂ ਦੀ ਰੱਖਿਆ ਕਰਨ ਵਾਲੀ ਇੱਕ ਮਹੱਤਵਪੂਰਨ ਲਾਈਫਲਾਈਨ ਹੈ। ਸਥਾਪਨਾ ਦਿਵਸ ਦੇ ਮੌਕੇ ਤੇ ਅਸੀਂ ਇਹਨਾਂ ਬਹਾਦਰ ਅਤੇ ਸਮਰਪਿਤ ਮਹਿਲਾ ਅਧਿਕਾਰੀਆਂ ਦੇ ਜਜ਼ਬੇ ਨੂੰ ਸਲਾਮ ਕਰਦੇ ਹਾਂ। ਸਰੋਤਿਓ, ਆਓ ਹੁਣ ਸੁਣਦੇ ਹਾਂ ਕੁਝ ਲੋਕ ਗੀਤ। ਸਭ ਤੋਂ ਪਹਿਲਾ ਗੀਤ ਲੈ ਕੇ ਆ ਰਹੇ ਨੇ ਆਸਾ ਸਿੰਘ ਮਸਤਾਨਾ, ਇੱਧਰ ਕਣਕਾਂ ਉੱਧਰ ਕਣਕਾਂ, ਵਿੱਚ ਕਣਕਾਂ ਦੇ ਬੂਰ ਪਿਆ, ਮੁਟਿਆਰੇ ਜਾਣਾ ਦੂਰ ਪਿਆ। ਆਓ ਸੁਣਦੇ ਹਾਂ ਇਹ ਗੀਤ।

ਇਹ ਸਨ ਆਸਾ ਸਿੰਘ ਮਸਤਾਨਾ। ਜਦੋਂ ਚੜ੍ਹਿਆ ਵੀਰਾ ਘੋੜੀ ਵੇ, ਇਹ ਘੋੜੀ ਗਾ ਰਹੇ ਨੇ ਸਰਬਜੀਤ ਕੌਰ ਅਤੇ ਸਾਥੀ।

ਇਹ ਸਨ ਸਰਵਜੀਤ। ਆਓ ਸਰੋਤੇ ਹੁਣ ਆਨੰਦ ਮਾਣਦਿਆਂ ਬੋਲੀਆਂ ਦਾ, ਗੁਰਮੀਤ ਬਾਵਾ ਅਤੇ ਸਾਥੀਆਂ ਦੀਆਂ ਆਵਾਜ਼ਾਂ ਵਿੱਚ।

ਇਹ ਸਨ ਗੁਰਮੀਤ ਬਾਵਾ ਅਤੇ ਸਾਥੀ। ਇਸ ਦੇ ਨਾਲ ਹੀ ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਦਾ ਸਮਾਂ ਹੁਣ ਖਤਮ ਹੁੰਦਾ ਹੈ। ਅਸੀਂ ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਹੁਣ ਰਵਿੰਦਰ ਨੂੰ ਇਜਾਜ਼ਤ ਦਿਓ।

0: अभी आप सुन रहे थे कार्यक्रम एक ही फिल्म से, आकाशवाणी दिल्ली का ये इंद्रप्रस्थ चैनल है। मीडियम वेव 366.3 मीटर अर्थात 819 किलो हर्ट्स, DRM 810 किलो हर्ट्स पर 1:40 होने को है। अब से कुछ ही देर में आप सुनेंगे समाचार।
1: नमस्कार, ए आकाशवाणी। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ UPSC ਦੇ ਸ਼ਤਾਬਦੀ ਸਮਾਰੋਹ ਨੂੰ ਸੰਬੋਧਨ ਕੀਤਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਰਕਾਰ ਹਥਿਆਰਬੰਦ ਫੌਜਾਂ ਵਿਚ ਤਾਲਮੇਲ ਅਤੇ ਏਕੀਕਰਨ ਤੇ ਬੇਹੱਦ ਜ਼ੋਰ ਦੇ ਰਹੀ ਏ। ਸਰਕਾਰ ਨੇ ਖੰਡ ਡੀਲਰਾਂ ਲਈ ਭੰਡਾਰ ਰੱਖਣ ਦੀ ਮਿਆਦ ਘਟਾ ਕੇ 15 ਦਿਨ ਕੀਤੀ ਤੇ ਭੰਡਾਰ ਰੱਖਣ ਦੀ ਸੀਮਾ 1000 ਕੁਇੰਟਲ ਤੈਅ ਕੀਤੀ ਏ। ਕੇਂਦਰੀ ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਭਾਰਤ EU ਆਜ਼ਾਦ ਵਪਾਰ ਸਮਝੌਤੇ ਤੇ ਦਸਤਖਤ ਕਰਨ ਅਤੇ ਲਾਗੂ ਕਰਨ ਵੱਲ ਹੋਈ ਪ੍ਰਗਤੀ ਦੀ ਸਮੀਖਿਆ ਕੀਤੀ। ਏਸ਼ੀਆਈ ਖੇਡਾਂ ਵਿਚ ਭਾਰਤੀ ਕੰਪਾਊਂਡ ਤੀਰਅੰਦਾਜ਼ ਗਣੇਸ਼ ਮਣੀਰਤਨਮ ਤਿਰੁਮੁਰੂ ਨੇ ਮਰਦਾਂ ਦਾ ਵਿਅਕਤੀਗਤ ਕਾਂਸੀ ਦਾ ਤਮਗਾ ਜਿੱਤਿਆ ਤੇ ਮਰਦਾਂ ਦੇ ਕ੍ਰਿਕਟ ਵਿਚ ਭਾਰਤ ਨੇ ਸ੍ਰੀਲੰਕਾ ਨੂੰ 124 ਦੌੜਾਂ ਨਾਲ ਹਰਾ ਕੇ ਪਾਕਿਸਤਾਨ ਖਿਲਾਫ਼ ਫਾਈਨਲ ਵਿਚ ਥਾਂ ਬਣਾ ਲਈ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ UPSC ਦੇ 100 ਸਾਲਾਂ ਦੇ ਸਫ਼ਰ ਵਿਚ ਪੀੜੀਆਂ, ਸਰਕਾਰਾਂ, ਤਕਨਾਲੋਜੀ ਅਤੇ ਸਿਲੇਬਸ ਬਦਲੇ ਨੇ, ਪਰ ਇਸ ਸੰਸਥਾ ਵਿਚ ਵਿਸ਼ਵਾਸ ਪਹਿਲਾਂ ਵਾਂਗ ਹੀ ਅਟੁੱਟ ਬਣਿਆ ਹੋਇਐ। ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਸੰਘ ਲੋਕ ਸੇਵਾ ਕਮਿਸ਼ਨ UPSC ਦੇ ਸ਼ਤਾਬਦੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਨੌਜਵਾਨਾਂ ਨੂੰ ਜਨਤਕ ਸੇਵਾ ਵਿਚ ਲਿਆਉਣ ਦੀ ਜ਼ਰੂਰਤ ਤੇ ਜ਼ੋਰ ਦਿੱਤਾ, ਜੋ ਸਰਕਾਰੀ ਅਹੁਦਿਆਂ ਤੋਂ ਨਹੀਂ ਸਗੋਂ ਜਨਤਕ ਸੇਵਾ ਤੋਂ ਪ੍ਰੇਰਿਤ ਹੋਣ।
2: हमें ऐसे युवाओं को पब्लिक सर्विस में लाना होगा जो पब्लिक ऑफिस से नहीं पब्लिक सर्विस से आकर्षित हो। इसलिए जरूरी है कि रिक्रूटमेंट की परीक्षा सिर्फ यह न परखे कैंडिडेट कितना जानता है, बल्कि वो यह भी देखे कि वह युवा सिविल सर्विसेज में आना क्यों चाहता है।
1: ਉਨ੍ਹਾਂ ਕਿਹਾ ਕਿ ਅੱਜ 21ਵੀਂ ਸਦੀ ਦਾ ਭਾਰਤ ਇਕ ਨਵੇਂ ਕਾਰਜ ਸਭਿਆਚਾਰ ਨਾਲ ਅੱਗੇ ਵਧ ਰਿਹਾ, ਜਿਸ ਦਾ ਮੁੱਖ ਸਿਧਾਂਤ ਲੋਕਾਂ ਪੱਖੀ ਸੁਖਾਵਾਂ ਹੋਣਾ, ਕਾਰਜਸ਼ੀਲ ਅਤੇ ਸੁਸ਼ਾਸਨ ਏ।
2: ਹਮੇ ਪ੍ਰੋ ਪੀਪਲ ਪ੍ਰੋ ਐਕਟਿਵ ਗੁੱਡ ਗਵਰਨੈਂਸ ਕੇ ਪੈਰਾਮੀਟਰਸ ਕੇ ਆਧਾਰ ਪਰ ਦੇਸ਼ ਕੋ ਵੋ ਪ੍ਰੋਫੈਸ਼ਨਲਸ ਦੇਣੇ ਹੈ ਜਿਨ ਮੇ ਗਰੀਬ ਕੀ ਤਕਲੀਫ ਸਮਝਨੇ ਕੀ ਸੰਵੇਦਨਾ ਹੋ, ਜੋ ਯੁਵਾ ਜੋਸ਼ ਕੇ ਸਾਥ ਖੁਦ ਆਗੇ ਬੜ ਕਰ ਕਾਮ ਕਰੇ, जो इनोवेटिव तरीके से कठिन समस्याओं का रास्ता निकाले, जो कानून का पालन कराएं, लेकिन ये भी परख सके कि उस कानून से लोगों का जीवन आसान हो रहा है या फिर वो रुकावट बन रहा है।
1: ਪ੍ਰਧਾਨਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਸਰਕਾਰ ਦਾ ਮੰਤਰ ਨਾਗਰਿਕ ਤੇ ਵੋ ਭਾਵੇ ਅਤੇ ਨਾਗਰਿਕਾਂ ਦੀ ਸੇਵਾ ਕਰਨਾ ਸਭ ਤੋਂ ਅਹਿਮ ਏ। ਉਨ੍ਹਾਂ ਕਿਹਾ ਕਿ UPSC ਅਤੇ ਰਾਜ ਲੋਕ ਸੇਵਾ ਕਮਿਸ਼ਨ ਵਰਗੇ ਅਦਾਰੇ ਦੇਸ਼ ਨੂੰ ਵਿਕਸਿਤ ਭਾਰਤ ਲਈ ਲੋੜੀਂਦੇ ਪ੍ਰਸ਼ਾਸਨ ਨੂੰ ਵੱਡੇ ਪੱਧਰ ਤੇ ਸਮਰੱਥ ਬਣਾਉਣਗੇ। ਸ੍ਰੀ ਮੋਦੀ ਨੇ ਕਿਹਾ ਕਿ ਅੱਜ ਭਰਤੀ ਕੀਤੇ ਜਾ ਰਹੇ ਨੌਜਵਾਨ ਵਿਕਸਿਤ ਭਾਰਤ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਅਮਲਾ ਲੋਕ ਸ਼ਿਕਾਇਤਾਂ ਤੇ ਪੈਨਸ਼ਨ ਬਾਰੇ ਰਾਜ ਮੰਤਰੀ ਡਾ ਜਤਿੰਦਰ ਸਿੰਘ ਨੇ ਕਿਹਾ ਕਿ UPSC ਨੇ ਪਿਛਲੇ 12 ਸਾਲਾਂ ਵਿਚ ਕਈ ਮੀਲ ਪੱਥਰ ਹਾਸਲ ਕੀਤੇ ਨੇ ਅਤੇ ਨਵੇਂ ਪਹਿਲੂ ਜੋੜੇ ਨੇ। ਉਨ੍ਹਾਂ ਕਿਹਾ ਕਿ UPSC ਰਾਹੀਂ ਸਰਕਾਰੀ ਨਿਯੁਕਤੀਆਂ ਦੀ ਗਿਣਤੀ ਵਿਚ ਵਾਧਾ ਹੋਇਐ ਅਤੇ ਭਰਤੀ ਪ੍ਰਕਿਰਿਆ ਵਧੇਰੇ ਪਾਰਦਰਸ਼ੀ ਹੋ ਗਈ ਏ, ਜਿਸ ਨਾਲ ਜਨਤਾ ਦਾ ਭਰੋਸਾ ਵਧਿਆ। ਇਹ ਸਮਾਗਮ ਪਿਛਲੇ ਸਾਲ 1 ਅਕਤੂਬਰ ਨੂੰ 1926 ਵਿਚ UPSC ਦੀ ਸਥਾਪਨਾ ਦੀ 100ਵੀਂ ਵਰ੍ਹੇਗੰਢ ਦੀ ਯਾਦ ਵਿਚ ਸ਼ੁਰੂ ਹੋਏ ਇਕ ਸਾਲ ਭਰ ਦੇ ਜਸ਼ਨਾਂ ਦੇ ਅੰਤ ਨੂੰ ਦਰਸਾਉਂਦਾ ਏ। ਇਸ ਮੌਕੇ ਨੂੰ ਮਨਾਉਣ ਲਈ ਪ੍ਰਧਾਨ ਮੰਤਰੀ ਮੋਦੀ ਨੇ UPSC ਦਾ ਸ਼ਤਾਬਦੀ ਯਾਦਗਾਰੀ ਸਿੱਕਾ, ਇਕ ਯਾਦਗਾਰੀ ਡਾਕ ਟਿਕਟ ਅਤੇ 100 ਲੈਂਡਮਾਰਕ ਜਜਮੈਂਟਸ ਸ਼ੇਪਿੰਗ ਦਾ ਪਾਲਿਸੀਜ਼ ਆਫ UPSC ਐਂਡ ਪਬਲਿਕ ਸਰਵਿਸ ਕਮਿਸ਼ਨ ਇਨ ਇੰਡੀਆ ਸਿਰਲੇਖ ਵਾਲੀ ਇਕ ਕਿਤਾਬ ਵੀ ਜਾਰੀ ਕੀਤੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਰਕਾਰ ਹਥਿਆਰਬੰਦ ਫੌਜਾਂ ਵਿਚ ਤਾਲਮੇਲ ਅਤੇ ਏਕੀਕਰਨ ਤੇ ਬੇਹੱਦ ਜ਼ੋਰ ਦੇ ਰਹੀ ਏ। ਅੱਜ ਨਵੀਂ ਦਿੱਲੀ ਵਿਚ ਰੱਖਿਆ ਲੇਖਾ ਦਿਵਸ ਤੇ ਬੋਲਦਿਆਂ ਸ੍ਰੀ ਸਿੰਘ ਨੇ ਕਿਹਾ ਕਿ ਮਾਲੀ ਪ੍ਰਣਾਲੀਆਂ ਨੂੰ ਏਕੀਕ੍ਰਿਤ ਕਰਨ ਨਾਲ ਸਮੁੱਚੇ ਰੱਖਿਆ ਪ੍ਰਬੰਧ ਵਿਚ ਸੁਧਾਰ ਹੋਏਗਾ ਅਤੇ ਇਸ ਨੂੰ ਹੋਰ ਵੀ ਕੁਸ਼ਲ ਬਣਾਇਆ ਜਾਏਗਾ। ਉਨ੍ਹਾਂ ਕਿਹਾ ਕਿ ਰੱਖਿਆ ਲੇਖਾ ਵਿਭਾਗ ਪੂਰੇ ਰੱਖਿਆ ਮੰਤਰਾਲੇ ਨੂੰ ਜੋੜਨ ਵਾਲੀ ਇਕ ਮਹੱਤਵਪੂਰਨ ਕੜੀ ਏ ਅਤੇ ਰੱਖਿਆ ਸਿਲਸਿਲੇ ਦੀ ਰੀੜ ਏ।
3: मैं समझता हूं कि अगर यह सिस्टम सही तरीके से इम्प्लीमेंट हो जाए तो यह न सिर्फ हमारी वेटरन्स